0: ਤੇ ਪਹਿਲੇ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗੀ ਕਿ ਜਿਹੜੀਆਂ ਨਿਯਮਿਤ ਸਾਡੀਆਂ ਬੋਬੋ ਭੈਣਾਂ ਸ਼ਰੋਤਾ ਹਨ, ਸੇ ਇੱਕ ਹਫ਼ਤਾ ਛੱਡੀ ਕੇ ਜਿਹੜਾ ਹੈ ਸੇ ਗੱਲਬਾਤ ਕਰਨ, ਤਾਂ ਕਿ ਹੋਰ ਜਿਹੜੀਆਂ ਨੋਈਆਂ ਨੋਈਆਂ ਵਿਚਾਰੀਆਂ ਬੋਬੋ ਭੈਣਾਂ ਜੁੜਾ ਦੀਆਂ ਹੁੰਦੀਆਂ ਨਾ, ਤਿਨੇ ਵੀ ਮੌਕਾ ਮਿਲੇ। ਹੈਲੋ,
1: हेलो, नमस्कार मैम।
0: ਨਮਸਤੇ ਜੀ। ਆਪਣੇ ਗਰਾਏ ਦਾ ਨਾਂ ਦੱਸਾ, ਆਪਣਾ ਵੀ ਨਾਂ ਦੱਸਾ।
1: ਮੇਰਾ ਨਾਮ ਊਸ਼ਾ ਦੇਵੀ ਔਰ ਗਰਾਏ ਦਾ ਨਾਮ ਨਵਰੋਟਾ ਬਗਮਾ ਹਟਵਾਸ।
0: ਕਿਆ ਬਾਤ ਹੈ, ਯਾਨੀ ਕਿ ਪੜੋਸੇ ਤੇ ਬੋਲਾ ਦੇ ਤੁਹਾਂ, ਹੈ ਨਾ?
1: ਹਾਂਜੀ
0: ਤਾਂ ਸੁਣਿਆ ਤੁਹਾਂ ਜਿਹੜਾ ਅੱਜ ਕੱਲ੍ਹ ਵਿਸ਼ੇ ਲਿਆ, ਬੜਾ ਮਜ਼ੇਦਾਰ ਵਿਸ਼ੇ ਹੈ।
1: ਹਾਂਜੀ ਸੁਣਿਆ।
0: ਕਿਆ ਕਿਆ ਖੇਲ ਖੇਲੀ ਤੁਹਾਂ ਬਚਪਨ 'ਚ? ਪਰ ਸਪੈਸ਼ਲੀ ਗਿਟੀਆਂ ਦੇ ਬਾਰੇ 'ਚ ਦੱਸਣਾ ਤੁਹਾਂ।
1: ਅੱਛਾ ਮੈਡਮ ਜੀ, ਗੀਟੀਆਂ ਤਾਂ ਸਾਂ ਪਈ, ਖੂਬ ਖੇਲੀਆਂ।
0: ਅੱਛਾ, ਤਾਂ ਕਿਆ ਖੇਲੀਆਂ? ਨਾਰਾਂ ਖੇਲੀਆਂ, ਸੱਤੂ ਖੇਲੇ, ਕੀ ਪੰਜ ਗਿਟੀਆਂ ਖੇਲੀਆਂ, ਕੀ ਚਿੱਪੀ ਖੇਲੀ?
1: ਨਹੀਂ, ਜ਼ਿਆਦਾਤਰ ਤਾਂ ਨਾਰਾਂ ਹੀ ਖੇਲੀਆਂ।
0: ਕਿਤਨੀਆਂ ਗਿਟੀਆਂ ਹੁੰਦੀਆਂ ਨਾਰਾਂ 'ਚ?
1: ਨਾਰਾਂ 'ਚ ਨੌ
0: ਨੌ ਨਹੀਂ
1: ਪਤਾ ਨਹੀਂ,
0: ਹੁੰਦੀਆਂ?
1: ਹੁਣ ਭੁੱਲਦੇ ਵੀ ਆ ਇਹ ਨਾਮ
0: ਹਾਂ,
1: ਪਤਾ ਨਹੀਂ,
0: ਹੁਣ ਭੁੱਲਦੀ ਆਈ ਹੈ ਸਾਡੀ ਬੋਬੋ, ਹੈ ਨਾ? 12 ਗਿਟੀਆਂ ਹੁੰਦੀਆਂ ਨਾਰਾਂ 'ਚ।
1: ਹੁਣ ਭੁੱਲਦੇ ਵੀ ਆਏ ਨਾ ਬਚਪਨੇ ਦੇ ਖੇਲ।
0: ਅੱਛਾ, ਇਹ ਦੱਸਾਂ ਮਿੰਜੋ ਵੀ ਖੇਲ ਤਾਂ ਹਾਂ ਗਿਟੀਆਂ ਸਾਰੀਆਂ ਖੇਲੀਆਂ, ਹੈ ਨਾ? ਤਾਂ ਜਿਹੜੇ ਬਜ਼ੁਰਗ ਥੇ ਘਰੇ 'ਚ, ਸਾ ਘਰੇ ਅੰਦਰ ਖੇਲਣਾ ਇੰਦੇ ਹੀ ਨੇ,
1: ਨਹੀਂ ਘਰੇ ਅੰਦਰ ਤਾਂ ਨਹੀਂ ਖੇਲਦੇ, ਪਰ ਜੀ ਆਂਗਣੇ ਹੁਣੇ 'ਚ ਖੇਲ ਹੀ ਲੈਂਦੇ ਇਹ।
0: ਹੈ ਨਾ? ਡਾਂਟ ਪਾਉਂਦੀ
1: ਹਾਂਜੀ
0: ਹੀ ਨਾ, ਉਹ ਛੋਕਰੀਓ ਹੱਥਾਂ ਮਤ ਬਜਾ, ਬੁਰੇ ਹੁੰਦੇ ਘਰੇ
1: ਹਾਂਜੀ
0: ਅੰਦਰ ਹੱਥ ਵਜਾਣਾ, ਇਹ ਬੋਲਦੇ ਹੈ ਨਾ ਸਾਡੇ ਸਿਆਣੇ,
1: ਹਾਂਜੀ ਹਾਂਜੀ
0: ਜੇ ਮਾਮਿਆਂ ਨੇ ਚਲੀ ਜਾਏ ਤਾਂ ਨਾਨੀਆਂ ਦੜਾਈ ਪਾਉਣਾ, ਕਹਿੰਦੇ ਜੇ ਘਰੇ ਖੇਲੀਏ ਤਾਂ ਦਾਦੀਆਂ, ਕਹਿੰਦੇ ਮਾਂ ਦੜਾਈ ਪਾਉਣਾ, ਹੈ ਨਾ?
1: ਹਾਂਜੀ।
0: ਕਿਆ ਐਸਾ ਹੋਇਆ ਤੁਹਾਡੇ ਕਹਿੰਦੇ ਵੀ ਕਦੀ?
1: ਨਹੀਂ ਐਸਾ ਤਾਂ ਨਹੀਂ ਹੋਇਆ, ਵੈਸੇ ਘਰ ਬੋਲਦੇ, ਦਾਦੀਆਂ ਵਗੈਰਾ ਬੋਲਦੀਆਂ ਸੀਗੀਆਂ, ਸਿਆਣੀਆਂ ਜਿਹੜਾ ਥੀਆਂ, ਕਹਿੰਦਾ ਮੰਮੀਆਂ ਤੇ ਨਹੀਂ ਪਈ ਡਾਂਟ।
0: ਅੱਛਾ,
1: ਹਾਂਜੀ,
0: ਇਹ
1: ਬਾਕੀ
0: ਬੋਲਦੇ
1: ਦਾਦੀਆਂ
0: ਨਾ ਵੀ
1: ਵਗੈਰਾ
0: ਹੱਥ ਨਹੀਂ
1: ਬੋਲਦੀਆਂ
0: ਵਜਾਉਣਾ
1: ਸੀਗੀਆਂ।
0: ਚਾਹੀਦੇ ਘਰੇ ਅੰਦਰ,
1: ਹਾਂਜੀ
0: ਹੈ ਨਾ?
1: ਹਾਂਜੀ।
0: ਚਲੋ, ਬੜਾ ਅੱਛਾ ਲੱਗਿਆ ਕਿ ਤੁਸੀਂ ਆਪਣੀ ਖੇਲ ਜਿਹੜੀ ਹੈ ਪੁਰਾਣੀ ਸਾਡੀ ਬਚਪਨ ਦੀ ਸਹੀ ਯਾਦ ਰੱਖੀਓ। ਤਾਂ ਜਿਹੜੇ ਗਾਂ ਤੁਹਾਡੇ ਘਰੇ 'ਚ ਬੱਚੇ ਵੀ ਹੋਣੇ, ਤਾਂ ਤਿਨੇ ਵੀ ਕਦੀ ਕੋਸ਼ਿਸ਼ ਕੀਤੀ ਤੁਸੀਂ ਖਿਲਾਣੇ ਦੀ? ਸਾ ਖੇਲ ਆਇਓ, ਦੇਖਾ ਉਂਗਲੀਆਂ ਦੀ ਐਕਸਰਸਾਈਜ਼ ਬਹੁਤ ਅੱਛੀ ਹੁੰਦੀ ਸਾ, ਕੰਨੇ
1: ਹਾਂਜੀ
0: ਕੰਨੇ ਕੰਸਨਟ੍ਰੇਸ਼ਨ ਬਣਦੀ, ਗਿੱਟੀਆਂ ਜਾਲੂ ਉੱਪਰ ਉਛਲਦੀਆਂ ਤਾਂ ਹੱਥ 'ਚ ਕਿੰਨੀਆਂ ਥੰਮਣੀਆਂ, ਹਾਂ, ਇਸ ਕੰਨੇ ਕੰਸਨਟ੍ਰੇਸ਼ਨ ਵੀ ਸਾਡੀ ਬਣਦੀ, ਹੈ ਨਾ?
1: ਹਾਂਜੀ।
0: ਤਾਂ ਗਾਂ ਦੱਸਿਆ ਕਦੀ ਬੱਚੇ ਹੋ ਕਿ ਨਹੀਂ?
1: ਬੱਚੇ ਤਾਂ ਇਹ ਤਾਂ ਨਹੀਂ ਦੱਸਿਆ, ਬੱਚੇ ਤਾਂ ਜ਼ਿਆਦਾਤਰ ਫੋਨੇ 'ਚ ਲੱਗੀ ਰਹਿੰਦੇ, ਕਹਿੰਦੇ ਪੜ੍ਹਨੇ ਲਿਖਣੇ 'ਚ ਹੀ।
0: ਤਾਂ ਚਲੋ, ਫੋਨੇ
1: ਹਾਂਜੀ
0: ਪਰ ਲੱਗਦੇ ਨਾ, ਤਾਂ ਕੁਛ ਕੀਤੇ ਲਿਆਉਣੀਆਂ ਗਿਟੀਆਂ ਬਟੋਲੀ ਕੇ ਨਾ? ਅੱਜ ਕੱਲ੍ਹ ਤਾਂ ਵੈਸੇ ਪੱਕਾ ਹੀ ਹੋਈ ਆ ਸਭ ਕੁਛ, ਗੋਲ ਗੋਲ ਗਿਟੀਆਂ ਵੀ ਨਹੀਂ ਮਿਲਾ ਦੀਆਂ, ਪਰ ਖੱਡਾ ਨਾਲੂਆਂ ਕੁੱਲਾਂ 'ਚ ਮਿਲੀ ਜਾਂਦੀਆਂ, ਹੈ ਨਾ? ਤਾਂ
1: ਹਾਂਜੀ
0: ਕੋਸ਼ਿਸ਼ ਕਰਨੀ ਕਿ ਇਹ ਜਿਹੜੇ ਸਾਡੀਆਂ ਪੁਰਾਣੀਆਂ ਖੇਲਾਂ ਨਾ, ਇਹਨਾਂ ਦੇ ਬਾਰੇ 'ਚ ਹਾਂ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਨਾ, ਇਹਨਾਂ ਨੂੰ ਅਵਗਤ ਕਰਵਾਈਏ, ਹੈ ਨਾ?
1: ਹਾਂਜੀ
0: ਮਤਲਬ ਤਾਂ ਇਹਨੇ ਦੱਸਣਾ ਚਾਹੀਦਾ, ਨਹੀਂ ਤਾਂ ਇਹ ਤਾਂ ਲੁਪਤੀ ਹੋਈ ਜਾਣੀ ਆ। ਨਾਰਾਂ ਕਿਆ ਹੁੰਦੀਆਂ, ਸੱਤੂ ਕਿਆ ਹੁੰਦੇ,
1: ਹਾਂਜੀ
0: ਪੰਜ ਗਿਟੀਆਂ ਕਿਆ ਹੁੰਦੀਆਂ, ਫਿਰੀ, ਹੈ ਨਾ?
1: ਹਾਂਜੀ।
0: ਤਾਂ ਨਾ ਇੱਕ ਵਾਰੀ ਫਿਰੀ ਦੱਸਾਂ ਆਪਣਾ।
1: ਨਾ ਮੇਰਾ ਊਸ਼ਾ ਦੇਵੀ,
0: ਊਸ਼ਾ ਦੇਵੀ ਜੀ, ਤੂੰ ਹੋਰ ਵੀ ਕਾਰਿਆਕ੍ਰਮ ਸੁਣਦੇ?
1: ਔਰ ਹਾਂਜੀ ਲਗਭਗ ਸਭ ਹੀ ਸੁਣਦੇ ਆ ਇਹ ਧਰਮਸ਼ਾਲਾ ਦੇ।
0: ਅੱਛਾ, ਤਾਂ ਖਰੇ ਲੱਗਦੇ?
1: ਹਾਂਜੀ ਬੜੇ ਅੱਛੇ ਲੱਗਦੇ,
0: ਅੱਛਾ ਜੀ, ਤਾਂ ਮਿੰਜਰਾਂ ਕਦੇ ਆ ਕੀ ਲੱਗਦਾ?
1: ਮਿੰਜਰਾ ਅੱਛਾ ਪ੍ਰੋਗਰਾਮ, ਠੀਕ ਹੈ, ਇਸ ਵਿੱਚ ਨੂੰ ਜਾਣਕਾਰੀ ਮਿਲੀ ਜਾਂਦੀ ਸਖੀ ਸਹੇਲੀਆਂ ਤੇ।
0: ਹਾਂਜੀ
1: ਹਾਂਜੀ ਅੱਛਾ ਲੱਗਦਾ।
0: ਕਹਿੰਦੇ ਪੁਰਾਣੀਆਂ ਪੁਰਾਣੀਆਂ ਸਾਡੇ ਜਿਹੜੇ ਸੰਸਕਾਰ, ਰੀਤੀ ਰਿਵਾਜ, ਅੰਤੀ ਦੇ ਬਾਰੇ 'ਚ ਵੀ ਤੁਹਾਨੂੰ ਜੋ ਜਿਹੜੀ ਐਸ ਹੈ ਕੁਛ ਨੌਲੇਜ ਆਹਾਂ ਤੁਹਾਂ ਤੇ ਲੈਂਦੇ, ਕਹਿੰਦੇ ਕੁਛ ਤੁਹਾਂ ਆਹਾਂ ਹੀ ਦਿੰਦੇ, ਹੈ ਨਾ ਜੀ?
1: ਹਾਂਜੀ ਹਾਂਜੀ।
0: ਤਾਂ ਚਲਾ, ਤੁਹਾਂ ਕਾਰਿਕ੍ਰਮ 'ਚ ਜੁੜੇ, ਕਹਿੰਦੇ ਗਿਟੀਆਂ ਦੇ ਬਾਰੇ 'ਚ ਇਤਨੀ ਅੱਛੀ ਸਾਡੀ ਬਾਕੀ ਸ਼ਰੋਤਾ ਭੈਣਾਂ ਜਿਹੜੀਆਂ ਅੰਤੀ ਨੇ ਦਿੱਤੀ, ਜੁੜਨੇ ਤਾਈਂ ਤੁਹਾਡਾ ਮਤਾ ਮਤਾ ਧੰਨਵਾਦ, ਕਹਿੰਦੇ ਇਹੀ ਸੁਣਦੇ ਰਹਿਣਾ ਤੁਹਾਂ ਆਕਾਸ਼ਵਾਣੀ ਧਰਮਸ਼ਾਲਾ, ਠੀਕ ਹੈ ਜੀ?
1: ਅੱਛਾ ਜੀ, ਠੀਕ, ਧੰਨਵਾਦ।
0: ਤਾਂ ਬੋਬੋ ਭੈਣੋ, ਇਹ ਹੈ ਵੀ ਦਿਖਾਈ ਨਾ ਤਾਂ ਬਾਜੀ ਮਾਰੀ ਲਈ ਫੋਨ ਕਰੀ ਕੇ ਨਾ, ਫਟਾਫਟ ਇਹਨਾਂ ਦਾ ਫੋਨ ਲੱਗੀ ਵੀ ਗਿਆ, ਕਹਿੰਦੇ ਇਹਨਾਂ ਬਾਜੀ ਵੀ ਮਾਰੀ ਲਈ, ਤਾਂ ਤੁਸੀਂ ਵੀ ਜਿਹੜਾ ਐਸੇ ਫਟਾਫਟ ਫੋਨ ਮਿਲਾਉਣਾ, ਕਹਿੰਦੇ ਅੱਜ ਆਹਾਂ ਗੱਲਬਾਤ ਕਰਾਂ ਦੇ ਬਚਪਨ ਦੀ ਖੇਲ ਜਿਹੜੀ ਹੈ ਗਿੱਟੀਆਂ ਤੇ ਦੇ ਬਾਰੇ 'ਚ, ਠੀਕ ਹੈ? ਤਾਂ ਹੁਣ ਕੁ ਤਾਂ ਮਿੰਜੋ ਮੇਰੀਆਂ ਬੋਬੋ ਭੈਣਾਂ ਛੱਡਦੀਆਂ ਨਾ। ਹੈਲੋ, ਹੈਲੋ ਜੀ,
2: ਹੈਲੋ ਜੀ,
0: ਹਾਂਜੀ, ਆਪਣਾ ਨਾਂ ਦੱਸਾ।
2: ਗੁੱਡ ਈਵਨਿੰਗ ਮੈਮ,
0: ਸੰਜਾ ਬੇਲਾ ਦੀ ਤੁਹਾਨੂੰ ਵੀ ਨਮਸਤੇ ਸਾਡੀ।
2: ਹਾਂ ਨਮਸਤੇ ਜੀ,
0: ਤਾਂ
2: ਜੀ ਲਕਮ ਕੇਸ ਬੋਲਾ ਜੀ ਪਟਿਆਲੇ ਤੇ।
0: ਆਹਾਂ ਤੁਹਾਡੀ ਆਵਾਜ਼ ਹੀ ਪਛਾਣੀ ਲਈ, ਪਰ ਰੇਡੀਓ ਸੈੱਟ ਤੇ ਥੋੜੀ ਦੇਰ ਤੁਹਾਨੂੰ ਦੂਰੀ ਬਣਾਉਣਾ ਪਾਉਣੀ ਹੈ।
2: ਮੈਮ ਮੈਂ ਰੇਡੀਓ 'ਚ ਦੂਰ ਹੀ ਹੈ।
0: ਅੱਛਾ ਜੀ, ਤਾਂ ਹੁਣ ਦੱਸਾਂ ਵੀ ਗਿੱਟੀਆਂ ਦੇ ਬਾਰੇ 'ਚ ਕਿਆ ਜਾਣਕਾਰੀ ਦੇਂਗੇ ਤੁਸੀਂ ਬਾਕੀ ਸੁਣਨੇ ਵਾਲੇ ਆਏ?
2: ਮੈਮ ਗਿੱਟੀਆਂ ਤਾਂ ਬੜੀਆਂ ਭਾਰੀ ਖੇਡਦੇ ਹੈ।
0: ਕੁਣ ਦੇ ਖੇਲ ਖੇਲੀ ਨਾਰਾਂ ਕੀ? ਸੱਤੂ
2: ਸੱਤੂ ਵੀ ਖੇਲਣੇ, ਪੰਜੇ ਵੀ ਖੇਲਣੇ, ਨਾਰਾਂ ਵੀ ਖੇਲਣੀਆਂ,
0: ਜਿੱਤਦਾ ਕੁਣ ਥਾ,
2: ਫਿਰ ਮਾਰਾਂ ਵੀ ਖਾਣੀਆਂ,
0: ਹੈ ਨਾ?
2: ਹਾਂ
0: ਦੇਖਿਆ ਕਿਤਨੀ ਮੌਜ ਆਉਂਦੀ ਸੀ, ਤਾਂ ਤੇ ਗਾਲੀ ਪਵਾ ਦੀਆਂ ਤਾਂ ਇਹ ਨੱਠੀ ਜਾਣਾ, ਦੂਏ ਕਮਰੇ ਨੱਠੀ ਜਾਣਾ।

0: ਹੁਣ ਬੜਕੀ ਬੋ ਬੋਏ ਉਮਰਾਂ ਦਾ ਅਸਰ ਲੱਗੀ ਪਿਆ ਨਾ ਹੋਣਾ ਥੋੜਾ ਔਲਾ ਸੁਮਦਾ ਤਾਂ ਜੋਰੇ ਨਿਕਲਾ
1: ਨਾ ਮੈਂ ਵੱਡੀ ਤੋਂ ਹਾਂ ਛੋਟੇ ਨਾਲੇ
0: ਤਾਂ ਨਾਂ ਦੱਸ ਗਿਆ ਆਪਣਾ
1: ਸੁਨੀਤਾ
0: ਹਾਂਜੀ
1: ਸੁਨੀਤਾ
0: ਸੁਨੀਤਾ
1: ਹਾਂਜੀ
0: ਕੁੱਥੋਂ ਤੇ ਚੜ੍ਹੀ ਗਿਆ ਤੇ ਤਾਂ ਅੱਜ ਆਹਾਂ ਵਿਸ਼ੇ ਲਿਆ ਬਚਪਨ ਦੀ ਖੇਲ ਸਾੜੀ ਗਿੱਟੀਆਂ
1: ਤਾਜ਼ਾ ਕਰੀ ਸੀ ਸਾਰੀਆਂ ਖੇਡਾਂ ਦਾ ਅੱਜ ਤਾਂ
0: ਹਾਂਜੀ ਹਾਂਜੀ ਹਾਂਜੀ ਤਾਂ ਤੁਸੀਂ ਵੀ ਖੇਲੀਆਂ ਨਾਰਾਂ ਸੱਤੂ
1: ਉਹ ਮਤ ਪੁੱਛਾ ਇੱਕ ਵਾਰੀ ਤਾਂ ਮਾਰ ਵੀ ਖਾਧੀ
0: ਹੈ ਨਾ ਖੇਲੀ ਤਾਂ ਲੈਣੀ ਤੁਹਾਰੇ ਵਾਲਾ ਦਿਨ ਤਾਂ ਇਹ ਮਸੈ ਮਸੈ ਆਉਂਦਾ ਹਾਂ
1: ਡੈਡੀ ਸੁੱਤੇ ਹੋਏ ਕਹਿੰਦੇ ਆਹ ਦੋਨੋਂ ਭੈਣਾਂ ਲੱਗੀਆਂ ਖੇਡਣਾ ਕਹਿੰਦੇ ਆਹ ਜੇ ਲੜੀ ਪਈ ਹੈ ਫਿਰ ਮੇਰੀ ਤੂੰ ਗਲਤ ਖੇਡੀ ਕਹਿੰਦੀ
0: ਮੈਂ ਜਾਲੂ ਬਾਗ ਕਹਿੰਦੇ ਕੁੱਤਾ ਬਣਾਉਂਦੇ ਹੈ ਨਾ ਪੰਜਾਂ ਗਿੱਟੀਆਂ ਚ ਓ ਹੋ ਹੋ ਹੋ ਹੋ ਹੈ ਨਾ ਦੇਖਾ ਵਲਾ
1: ਬਣਾਉਂਦੇ ਕੋਠੀ ਵੀ ਬਣਾਉਂਦੇ
0: ਹਾਂ ਕੋਠੀ ਵੀ ਬਣਦੀ ਥੀ
1: ਹਾਂਜੀ ਹਾਂਜੀ
0: ਤਾਂ ਨਾਰਾਂ ਵੀ ਖੇਲੀਆਂ ਤੂੰ
1: ਸਭ ਕੁਛ ਖੇਲਿਆ ਜੀ ਆਹ ਤਾਂ ਬੁਚਕੂ ਬਣਾਏ ਹੁੰਦੇ ਹੈ ਕੱਪੜੇ ਦੇ ਝੋਲ ਜਿਹਦੇ ਦੇ ਪੱਥਰ ਪਾਏ ਰੱਖਣੇ ਲੁਕਾਈ ਲੁਕਾਈ ਕੇ
0: ਹੈ ਨਾ ਸਕੂਲੇ ਵੀ ਜਾਣਾ ਤਾਂ ਗਿੱਟੀਆਂ ਲਈ ਜਾਣੀਆਂ ਲੁਕਾਈ ਕੇ ਭਾਵੇਂ ਖੱਡਾ ਤੇ ਚੁੱਕੀ ਲੈਣੀਆਂ ਜੇ ਘਰੇ ਤੇ ਨਾ ਨੀਣਾ ਦਿਨ ਤਾਂ
1: ਟੋਪਰ ਥੇ ਨਾ ਹਾਂ ਵੀ ਖੇਲਣੇ ਲੱਗੇ ਟੈਸ਼ਨ
0: ਦੇ ਬਿਲਕੁਲ ਬਿਲਕੁਲ ਤਾਂ ਚਲੋ ਬੜਾ ਅੱਛਾ ਲੱਗਿਆ ਸੁਨੀਤਾ ਜੀ ਕਿ ਮੈਨੂੰ ਲੱਗਾ ਦਾ ਥਾ ਕਿ ਇਹ ਵਿਸ਼ੇ ਲਈ ਤਾਂ ਮੈਂ ਲਿਆ ਪਰ ਪਤਾ ਨਹੀਂ ਮੇਰੀਆਂ ਬੋਬੋ ਭੈਣਾਂ ਮੇਰੇ ਨਾਲ ਇਸ ਵਿਸ਼ੇ ਪਰ ਗੱਲਬਾਤ ਕਰਨੀ ਵੀ ਹੈ ਕਿ ਨਹੀਂ
1: ਕੰਨ ਕੰਨ ਮੈਂ ਲੱਗੀ ਤੇ ਹੁਣ ਖਾਣਾ ਬਣਾਣਾ
0: ਕੀ ਬਾਤ ਹੈ ਸਾਰਾ ਕਾਰਜਕ੍ਰਮ ਸੁਣਦੇ ਤੋਂ ਹਾਂ
1: ਮੈਂ ਸਵੇਰੇ 6 ਵਜੇ ਲੱਗਦਾ ਮੈਡਮ ਜੀ ਮੇਰਾ ਰੇਡੀਓ ਕੰਨ ਸ਼ਾਮੀ ਫਿਰ 9 ਵਜੇ ਤੱਕ ਕਰੀ
0: ਕੀ ਬਾਤ
1: ਬੱਚੇ ਆਈ ਜਾਂਦੇ ਦਾ
0: ਬੜੀ ਖੁਸ਼ੀ ਹੁੰਦੀ ਸਾਂਝੋ ਕਿ ਜਾਲੂ ਸਾਡੀਆਂ ਸ਼ਰੋਤਾ ਸਖੀਆਂ ਹੀ ਬੋਲਦੀਆਂ ਨਾ ਕਿਉਂਕਿ ਦੇਖਾ ਨਾ ਜਿਹੜੀਆਂ ਸ਼ਰੋਤਾ ਸਖੀਆਂ ਨੇ ਸਾਰਾ ਕੰਮ ਸੰਭਾਲਦੀਆਂ ਬਾਹਰੇ ਦਾ ਅੰਦਰੇ ਦਾ ਕਹਿੰਦੇ ਕੰਨੇ ਕੰਨੇ ਦੇਖਾ ਅਪਡੇਟ ਵੀ ਰਹਿੰਦੀਆਂ ਆਪਣੀਆਂ ਬਿਲਕੁਲ ਚੁਸਤ ਤੰਦਰੁਸਤ ਰੱਖਦੀਆਂ ਬਿਲਕੁਲ ਬਿਲਕੁਲ ਚਲੋ ਜੀ ਸੁਨੀਤਾ ਜੀ ਤੁਹਾਂ ਬਿਲਕੁਲ ਬਿਲਕੁਲ ਬਹੁਤ ਅੱਛਾ ਲੱਗਿਆ ਤੁਹਾਂ ਗਿੱਟੀਆਂ ਦੇ ਬਾਰੇ ਚ ਇਤਨੀ ਅੱਛੀ ਬਾਕੀ ਸ਼ਰੋਤਾ ਸਖੀਆਂ ਵੀ ਜਾਣਕਾਰੀ ਦਿੱਤੀ ਤਾਂ ਜੁੜਨੇ ਵਾਸਤੇ ਮਤਾ ਮਤਾ ਧੰਨਵਾਦ ਕਹਿੰਦੇ ਕੱਟਣੇ ਤੇ ਪਹਿਲੇ ਮੈਂ ਇਹ ਬੋਲਣਾ ਚਾਹਾਂਗੀ ਕਿ ਗਾਂ ਜਿਹੜੇ ਸਾਡੇ ਬੱਚੇ ਹਨ ਘਰਾਂ ਚ ਤਿੰਨੇ ਵੀ ਨਾ ਖੇਲਾਂ ਕਰਨਾ ਨਾ ਜ਼ਰੂਰ ਜੋੜਾ
1: ਮੇਰੀ ਪੋਤੀ 3 ਸਾਲ ਦੀ ਹੋਈ ਹੈ ਬੇਟਾ ਤਾਂ ਇੱਕੋ ਹੀ ਹੈ ਮੇਰਾ
0: ਹਾਂਜੀ ਕਾਰਜਕ੍ਰਮ ਦੇ ਦੌਰਾਨ ਸਾਡਾ ਇਸ ਮਾਧਿਅਮ ਤੇ ਸਾਡਾ ਇੱਕ ਇਹ ਰਹਿੰਦਾ ਪ੍ਰਯਾਸ ਰਹਿੰਦਾ ਕਿ ਆਹ ਪੁਰਾਣੀਆਂ ਤੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਸਹਿ ਕੱਢੀ ਕੇ ਲਿਆਉਣ ਹੈ ਨਾ ਜੀ ਜੁੜਨੇ ਵਾਸਤੇ ਮਤਾ ਮਤਾ ਧੰਨਵਾਦ ਤਾਂ ਗੱਲ ਹੀ ਹੈ ਭਾਈ ਵੀ ਬੋਬੋ ਭੈਣਾਂ ਸਾਰੀਆਂ ਜਿਹੜੀਆਂ ਨੇ ਸਹਿ ਖੂਬ ਜੁੜਾ ਦੀਆਂ ਕਹਿੰਦੇ ਮਜ਼ਾ ਵੀ ਆਉ ਵਾਲਾ ਗੱਲਬਾਤ ਕਰਨੇ ਦਾ ਦੇਖਾ ਪੁਰਾਣਾ ਜਿਹੜਾ ਟਾਈਮ ਥਾ ਅਤੇ ਇਸ 'ਚ ਟੀਵੀਆਂ ਕਹਿੰਦੇ ਮੋਬਾਈਲਾਂ ਦਾ ਤਾਂ ਪਤਾ ਹੀ ਨਹੀਂ ਹੁੰਦਾ ਹਾ ਮਤਲਬ ਕਿ ਬਾਹਰੇ ਦੀਆਂ ਹੀ ਗੇਮਾਂ ਇਤਨੀਆਂ ਹੁੰਦੀਆਂ ਸੀਗੀਆਂ ਬਾਹਰੇ ਦੀਆਂ ਹੀ ਖੇਲਾਂ ਹਾਂ ਇਤਨੀਆਂ ਖੇਲਦੇ ਇਹ ਕਿ ਪਤਾ ਹੀ ਨਹੀਂ ਲੱਗਦਾ ਹਾ ਦਿਨ ਕੱਲ੍ਹ ਹੋਈ ਜਾਂਦਾ ਹਾ ਤੁਹਾਰੇ ਵਾਲਾ ਦਿਨ ਜਿਹੜਾ ਹੈ ਸਹਿ ਤਾਂ ਸਾਂਝੋ ਬੇਈਆਂ ਮਸੈ ਮਸੈ ਆਉਂਦਾ ਹਾ ਹੈ ਨਾ ਜੀ ਤਾਂ ਇਸ ਕਾਰਜਕ੍ਰਮ ਦੇ ਮਾਧਿਅਮ 'ਤੇ ਸਾਡਾ ਇਹ ਕੋਸ਼ਿਸ਼ ਹੈ ਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਸਹਿ ਆਹਾਂ ਤੁਹਾਡੇ ਕੰਨੇ ਸਾਂਝਾ ਕਰਨ ਤਾਂ ਚਲੋ ਜੀ ਲੈ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਕੰਨੇ ਫਿਰ ਫੌਰਨ ਹਾਜ਼ਰ ਹੁੰਦੇ ਆਹਾਂ ਤੁਹਾਡੀ ਸੇਵਾ 'ਚ
2: ਸਭ ਕੇ ਲਈ ਸਮਾਜਿਕ ਸੁਰਕਸ਼ਾ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਕਾ ਸੰਕਲਪ
3: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
2: ਅਬ ਤੱਕ ਇਸ ਯੋਜਨਾ ਸੇ 9,50,00,000 ਸੇ ਅਧਿਕ ਲਾਭਾਰਥੀ ਜੁੜ ਚੁਕੇ ਹੈ ਅਗਰ ਆਪ ਵੀ 18 ਸੇ 40 ਸਾਲ ਕੀ ਉਮਰ ਕੇ ਹੈ ਤੋ ਮਾਸਿਕ ਅਟਲ ਪੈਨਸ਼ਨ ਸਹਿਤ ਯੋਜਨਾ ਕੇ 3 ਗਾਰੰਟੀਡ ਫਾਇਦੋ ਕੀ ਜਾਣਕਾਰੀ ਕੇ ਲੀਏ ਆਪਣੀ ਬੈਂਕ ਸ਼ਾਖਾ ਸੇ ਸੰਪਰਕ ਕਰੇ
0: ਕਾਰਜਕ੍ਰਮ 'ਚ ਫਿਰੀ ਅਤੇ ਸਾਡੀਆਂ ਬੋਬੋ ਭੈਣਾਂ ਨਿਆਣੇ ਸਿਆਣੇ ਬੜਕੇ ਭਾਊ ਜਿਹੜੇ ਹਨ ਸਾਰਿਆਂ ਦਾ ਫਿਰੀ ਅਤੇ ਦਿਲੇ ਨੇ ਜਿਹੜਾ ਐਸਾ ਸਵਾਗਤ ਹੈ ਕਿ ਤੁਸੀਂ ਕਾਰਜਕ੍ਰਮ 'ਚ ਜੁੜਦੇ ਕਨੇ ਸਾਡੇ ਕਾਰਜਕ੍ਰਮ 'ਚ ਜਿਹੜਾ ਹੈ ਅਗਰ ਤੁਸੀਂ ਨਹੀਂ ਜੁੜਗੇ ਤਾਂ ਸਫਲ ਕਿਵੇਂ ਆਉਣਾ ਤਾਂ ਤੁਸੀਂ ਭਾਰੀ ਮਾਤਰਾ 'ਚ ਜੁੜੀ ਕੇ ਇਸ ਕਾਰਜਕ੍ਰਮ 'ਚ ਸਫਲ ਬਣਾਉਂਦੇ ਤਿਸ ਤਾਈਂ ਮਤਾ ਮਤਾ ਧੰਨਵਾਦ ਕਨੇ ਮੈਂ ਗੀਤ ਵੀ ਸੁਣਾਉਣਾ ਲੋਕ ਗੀਤ ਪਰ ਇਹ ਬੋਬੋ ਭੈਣਾਂ ਜਿਹੜੀਆਂ ਨੇ ਸਹਿ ਜੁੜਾ ਦੀਆਂ ਨੇ ਹੈਲੋ ਹਾਂਜੀ ਨਾਂ ਦੱਸਾ ਕਹਿੰਦੇ ਆਪਣੇ ਗ੍ਰਾਂ ਦਾ ਨਾਂ ਵੀ ਦੱਸਾ
4: ਹੈਲੋ ਰਾਮ ਰਾਮ ਮੈਡਮ ਜੀ
0: ਰਾਮ ਰਾਮ ਜੀ ਨਮਸਤੇ ਜੀ ਆਪਣਾ ਨਾਂ ਦੱਸਾ
4: ਮੈਂ ਇੰਦੂ ਬਾਤ ਕਰ ਰਹੀ ਹਾਂ
0: ਹੁਣ ਮੇਰਾ ਨਾਂ ਵੀ ਦੱਸਾ
4: ਬੜੀ ਬੋਬੋ ਭੈਣ
0: ਹਾਂ ਬੜਕੀ ਬੋਬੋ ਆਪਣਾ ਦਸਿੰਦੇ ਤੁਹਾਂ ਸਾਰੇ ਕਹਿੰਦੇ ਬੜਕੀ ਬੋਬੋ ਦਾ ਨਾਂ ਕੋਈ ਨਹੀਂ ਪੁੱਛਦਾ ਹੈ ਨਾ ਬੜੇ ਖਰਾਬ ਹਨ
4: ਸਹੀ ਗੱਲ ਹੈ
0: ਅੱਛਾ
4: ਸਹੀ ਗੱਲ ਹੈ ਕੋਈ ਨਹੀਂ ਪੁੱਛਦਾ
0: ਹੁਣ ਦੱਸਾ ਵੀ ਗਿੱਟੀਆਂ ਖੇਲੀਆਂ
4: ਹਾਂਜੀ ਮੈਡਮ ਜੀ ਜ਼ਰੂਰ ਖੇਡੇ ਵੀ ਹੈ
0: ਅੱਛਾ ਜੀ ਕੁੱਥੋਂ ਤੇ ਗਲਾ ਦੇ ਤੋਂ ਹਾਂ

0: ਜਦੀ ਖੇਤੀਬਾੜੀ ਕਰਾ ਕਹਿੰਦੇ ਇਹ ਵੀ ਇੱਕ ਜਿਹੜਾ ਤੁਹਾਡਾ ਅਤਿਰਿਕਤ ਆਏ ਦਾ ਜਿਹੜਾ ਸਾਧਨ ਹੈ ਬਣੀ ਸਕਦਾ ਹੈ।
1: ਹਾਂਜੀ
0: ਸਮੇਂ ਸਮੇਂ ਪਰ ਇਹ ਨਹੀਂ ਹੈ ਕਿ ਸਰਕਾਰਾਂ ਪ੍ਰਯਾਸ ਨਹੀਂ ਕਰਾ ਦੀ ਜਾਂ ਜਿਹੜੇ ਅਹਾਂ ਦੇ ਵਿਸ਼ਵ ਵਿਦਿਆਲਿਆ ਸਹਿ ਪ੍ਰਯਾਸ ਨਹੀਂ ਕਰਾ ਦੇ, ਪ੍ਰਯਾਸ ਹਰ ਤਰਫ ਤੇ ਹੁੰਦਾ
1: ਜੀ,
0: ਪਰ ਕੁਥੀ ਨਾ ਕੁਥੀ ਜਿਹੜਾ ਸਹਿ ਗੈਪ ਰਹੀ ਜਾਂਦਾ, ਕੁਥੀ ਨਾ ਕੁਥੀ ਅਹਾਂ ਦੀ ਕਮਜ਼ੋਰੀ ਰਹੀ ਜਾਂਦੀ, ਇਸ ਦੀ ਵਜ੍ਹਾ ਤੇ ਜਿਹੜਾ ਇਸ ਚੀਜ਼ਾਂ ਜਿਹੜੇ ਸਹਿ ਅੱਗੇ ਨਹੀਂ ਲੈਣ ਜਾਂਦੇ।
1: ਹਾਂਜੀ
0: ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਹਾਂ ਸਰਕਾਰੀ ਤੌਰ ਪਰ ਵੀ ਅਗਰ ਕੋਸ਼ਿਸ਼ ਕਰਨਾ ਤਾਂ ਪੂਰੇ ਹਿੰਦੁਸਤਾਨ ਵਿੱਚ ਗੱਲ ਕਰਨਾ ਤਾਂ ਕਮ ਸੇ ਕਮ 100 ਜਿਹੜੀ ਜੜੀ ਬੂਟੀਆਂ ਦੇ ਹੀ ਹੈ ਨਾ, ਕਿ ਜਿਹੜੇ ਬੜੇ ਬੜੀ ਜ਼ਿਆਦਾ ਜ਼ਰੂਰਤ ਜਿਹਨਾਂ ਦੀ ਆਯੁਰਵੇਦਾ 'ਚ ਹੁੰਦੀ।
1: ਬਿਲਕੁਲ
0: ਠੀਕ ਹੈ। ਕਹਿੰਦੇ ਜਿਹੜਾ ਅਹਾਂ ਦਾ ਰਾਸ਼ਟਰੀ ਜਿਹੜਾ ਪਾਦਪ ਬੋਰਡ ਹੈ ਇਸਦਾ, ਸਹਿ ਹੋਏ ਚਾਹੇ ਅਹਾਂ ਦਾ ਇੱਥੋਂ ਦਾ ਰਾਜ ਸਰਕਾਰ ਪਰ ਜਿਹੜਾ ਮੈਡੀਸਨਲ ਪਲਾਂਟ ਬੋਰਡ ਹੈ, ਤਾਂ ਤਿੰਨਾਂ ਵੀ ਕੁਛ ਜਿਹੜੀ ਅਹਾਂ ਦੀ ਪ੍ਰਜਾਤੀਆਂ ਸੇ ਚਿੰਨਿਤ ਕੀਤੀਆਂ ਕਿ ਇਹ ਜਿਹੜੀ ਜ਼ਿਆਦਾ ਵਿਕਣੇ ਵਾਲੀ, ਜ਼ਿਆਦਾ ਵਪਾਰ ਇਹਨਾਂ ਦਾ ਹੁੰਦਾ, ਕਹਿੰਦੇ ਇਹਨਾਂ ਇਹਨਾਂ ਜਿਹੜੀ ਜੜੀ ਬੂਟੀਆਂ ਹੈ ਇਹਨਾਂ ਜੋ ਤੁਹਾਂ ਉਗਾ, ਕਹਿੰਦੇ ਇਸ ਤੇ ਜਿਹੜਾ ਸਹਿ ਤੁਹਾਂ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋ ਸਕਦਾ। ਤਾਂ 100 ਜਿਹੜਾ ਮੈਂ ਤੁਹਾਨੂੰ ਦੱਸਦਾ ਕਿ ਪੂਰੇ ਭਾਰਤ ਵਰਸ਼ 'ਚ 100 ਜਿਹੜੀ ਪ੍ਰਜਾਤੀਆਂ ਜੜੀ ਬੂਟੀਆਂ ਦੇ ਸਹਿਤ ਦੇ ਹਨ ਕਿ ਜਿਹਨਾਂ ਦਾ ਵਪਾਰ ਵਿੱਚ ਜ਼ਿਆਦਾ ਤੇ ਜ਼ਿਆਦਾ ਜਿਹੜਾ ਮਹੱਤਵ ਹੈ
1: ਜੀ।
0: ਕਹਿੰਦੇ ਤਿੰਨਾਂ ਵਿੱਚ 32 ਜਿਹੜੀ ਪ੍ਰਜਾਤੀਆਂ ਨੇ ਸਹਿ ਹਿਮਾਚਲ 'ਚ ਹੋ ਸਕਦੀਆਂ ਪੈਦਾ
1: ਜੀ। ਦੇਖਾ ਭਾਈ, ਇਸ ਤੇ ਜਿਹੜੀ ਸਹਿ ਬਿਹਤਰ ਗੱਲ ਹੋਰ ਕਿਆ ਹੋ ਸਕਦੀ ਹੈ ਕਿ ਇਤਨੀਆਂ ਪ੍ਰਜਾਤੀਆਂ ਜਿਹੜੀ ਸਹਿ ਅਹਾਂ ਦੇ ਹਿਮਾਚਲ ਵਿੱਚ ਜਿਹੜੀਆਂ ਸਹਿ ਉਗਾਈ ਜਾ ਸਕਦੀਆਂ ਨੇ ਨਾ।
0: ਬਿਲਕੁਲ ਬਿਲਕੁਲ ਸਾਰੇ ਤੇ ਵੱਡੀ ਬੜੀਆ ਗੱਲ ਅਹਾਂ ਦੀ ਹਿਮਾਚਲ ਪ੍ਰਦੇਸ਼ ਦੀ ਹੈ ਕਿ ਹਿਮਾਚਲ ਦੇ ਪ੍ਰਦੇਸ਼ ਜਿਹੜਾ ਸੀ ਬੜਾ ਖੂਬਸੂਰਤ ਅਹਾਂ ਦਾ ਪ੍ਰਦੇਸ਼ ਹੈ, ਕਹਿੰਦੇ ਹਿਮਾਲਿਆ ਦੀ ਗੋਦ ਵਿੱਚ ਵਸਿਆ ਸੀ।
1: ਬਿਲਕੁਲ,
0: ਕਹਿੰਦੇ ਜਲਵਾਯੂ ਇੱਥੋਂ ਦੀ ਇਤਨੀ ਅਨੁਕੂਲ ਹੈ, ਜਿਹੜੀ ਵੀ ਅਹਾਂ ਕੋਈ ਗੱਲ ਕਰਾ ਦੇ ਕਿ ਜੜ ਬੂਟੀ ਹੈ, ਇਸ ਵਾਸਤੇ ਚਾਹੇ ਇੱਥੋਂ ਦੀ ਮਿੱਟੀ ਹੋਏ ਚਾਹੇ ਇੱਥੋਂ ਦਾ ਤੁਹਾਡਾ ਜਲਵਾਯੂ ਹੋਏ, ਜਿਹੜੇ ਆਵਾ ਹਵਾ ਹੈ ਸਾਰੀ ਅਨੁਕੂਲ ਹੈ
1: ਜੀ।
0: ਪਰ ਕੋਸ਼ਿਸ਼ ਜਿਹੜੀ ਹੈ ਸਿਰਫ ਜ਼ਰੂਰਤ ਕਿਆ ਹੈ, ਜ਼ਰੂਰਤ ਇਹੀ ਹੈ ਕਿ ਅਹਾਂ ਜੋ ਖੇਤਰ ਦੇ ਹਿਸਾਬ ਪਰ ਅਹਾਂ ਕੁਛ ਕੁਛ ਜਿਹੜੀ ਚੀਜ਼ਾਂ ਸੇ ਜੜੀ ਬੂਟੀਆਂ ਸੇ ਅਹਾਂ ਚਿੰਨਿਤ ਕਰਨਾ ਪਾਉਣੀ, ਤਿੰਨਾਂ ਪਰ ਕੰਮ ਕਰਨ ਦੀ ਜ਼ਰੂਰਤ ਹੈ।
1: ਜਿਹੀਆਂ ਸੁਗੰਧਿਤ ਪੌਦਿਆਂ ਦੇ ਉੱਪਰ ਅਹਾਂ ਗੱਲਬਾਤ ਕਰਾ ਕਰਦੇ ਹਨ, ਸੋਗੀ ਔਸ਼ਧੀ ਪੌਦਿਆਂ ਦੇ ਉੱਪਰ, ਤਾਂ ਅਗਰ ਸੁਗੰਧਿਤ ਪੌਦਿਆਂ ਦੀ ਗੱਲ ਕਰੀਏ ਡਾਕਟਰ ਸਾਹਿਬ, ਤਾਂ ਜਿਹੀਆਂ ਕਿ ਰਾਤ ਰਾਣੀ ਹੋਈ, ਗੁਲਾਬ ਹੈ, ਲੈਮਨ ਗ੍ਰਾਸ ਹੋਈ ਆ, ਤਾਂ ਇਹ ਇਸ ਦੇ ਇਲਾਵਾ ਜਿਹੀਆਂ ਪੁਦੀਨਾ ਹੋਈ ਆ, ਪਾਬੜੀ ਹੋਈ, ਇਹ ਵੀ ਕਿਹਾ ਸੁਗੰਧਿਤ ਪੌਦਿਆਂ ਦੀ ਸ਼੍ਰੇਣੀ 'ਚ ਹੀ ਆਉਂਦੇ।
0: ਇਹ ਦੋਨੋਂ ਕੰਮ ਕਰਦੇ, ਔਸ਼ਧੀ ਗੁਣ ਵੀ ਨੇ ਇਹਨਾਂ 'ਚ।
1: ਹਾਂਜੀ,
0: ਕਹਿੰਦੇ ਔਸ਼ਧੀ ਗੁਣ ਹੋਣੇ ਦੇ ਸੌਗੀ ਸੌਗੀ ਇਹਨਾਂ 'ਚ ਸੁਗੰਧਿਤ ਤੇਲ ਜਾਂ ਬਾਕੀ ਚੀਜ਼ਾਂ ਵੀ ਆ। ਹੁਣ ਤੁਹਾਂ ਕੁਛ ਗਣਾਇਆ, ਮੈਂ ਤੁਹਾਂ ਹੋਰ ਰੋਜ਼ਮੈਰੀ ਹੈ
1: ਜੀ ਜੀ,
0: ਸਹਿ ਖੁਸ਼ਬੂਦਾਰ ਪੌਦਾ ਹੈ,
1: ਹਾਂਜੀ,
0: ਫਿਰ ਤੁਹਾਂ ਦਾ ਲਵੈਂਡਰ ਆਈ ਗਿਆ,
1: ਹਾਂਜੀ,
0: ਜਰੇਨੀਅਮ ਆਈ ਗਿਆ,
1: ਹਾਂਜੀ, ਮਧੂ ਕਾਮਿਨੀ,
0: ਹਾਂ ਮਧੂ ਕਾਮਿਨੀ, ਬੈਬੂਣਾ ਆਈ ਗਿਆ
1: ਜੀ ਜੀ,
0: ਫਿਰ ਤੁਹਾਂ ਇੱਕ ਵਾਇਲਡ ਮੈਰੀ ਗੋਲਡ ਹੁੰਦਾ,
1: ਹਾਂਜੀ,
0: ਜੰਗਲੀ ਗੈਂਦਾ, ਇਹ ਸਾਰੇ ਸੁਗੰਧਿਤ ਹਨ। ਜ਼ਿਆਦਾਤਰ ਅਗਰ ਤੁਹਾਂ ਦੇਖਾ ਤਾਂ ਇਹ ਪ੍ਰਾਕਿਰਤਿਕ ਤੌਰ ਪਰ ਹੀ ਜੀ ਹੈ ਨਾ, ਜੰਗਲ 'ਚ ਹੀ ਮਿਲਦੇ, ਕਹਿੰਦੇ ਇਸ ਦੀ ਖੇਤੀਬਾੜੀ ਜਿਹੜੀ ਬੜੀ ਘੱਟ ਕਰਦੇ ਵੀ ਹਨ, ਤਾਂ ਬੜੇ ਇੱਕੋ ਦਿੱਕੋ ਕਹਿੰਦੇ ਬੜੇ ਬਈ ਬੜੀ ਘੱਟ ਸੰਖਿਆ 'ਚ ਕਰਦੇ
1: ਜੀ,
0: ਹੈ ਨਾ, ਇਹ ਨਹੀਂ ਬੋਲੀ ਸਕਦੇ ਹਾਂ ਕਿ ਇਸਦਾ ਸਕੋਪ ਨਹੀਂ ਹੈ। ਹਾਂ, ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਚਾਹੁੰਦਾ ਕਿ ਕਹਾਂ ਦੇ ਪਵਨ ਜੀ ਹਨ, ਬਟਿਆਦ ਦੇ ਕਿਸਾਨ ਨੇ,
1: ਅੱਛਾ,
0: ਤਾਂ ਤਿੰਨਾਂ ਆਪੂ ਸੋ ਕਿ ਕਮ ਸੇ ਕਮ 250 ਕਿਸਾਨ ਜਿਹੜੇ ਸੇ ਆਪੂ ਕੰਨੇ ਜੋੜਿਓ ਨਾ,
1: ਹਾਂਜੀ, 250
0: 250 ਕਿਸਾਨ ਬਾਗਵਾਨ, ਕਹਿੰਦੇ ਸਹਿ ਜਿਹੜਾ ਕੰਮ ਕਰਾ ਦੇ ਸਹਿ ਕਰਾ ਦੇ ਜੰਗਲੀ ਗੈਂਦੇ ਪਰ,
1: ਅੱਛਾ,
0: ਔਰ ਜੰਗਲੀ ਗੈਂਦੇ ਦੇ ਕਿਆ ਕਰਦੇ ਸਹਿ ਤੇਲ ਕੱਢਦੇ,
1: ਕਹਿੰਦੇ
0: ਸਹਿ ਤੇਲ ਜਿਹੜਾ ਸਹਿ ਅੱਜ ਦੀ ਡੇਟ ਪਰ ਅਗਰ ਮੈਂ ਤੁਹਾਂ ਉਹ ਕਰਨਾ ਚਾਹਾਂ ਤਾਂ ਮਾਰਕੀਟ ਵਿੱਚ 9,000 ਤੇ ਲੇਕਰ 12,000 ਪਰ ਕਿਲੋ ਦੀ ਜਿਹੜੀ ਇਸ ਦੀ ਕੀਮਤ ਹੈ,
1: ਠੀਕ ਹੈ।
0: ਹਾਂ, ਪਰ ਕੰਮ ਕਰਨ ਦੀ ਜ਼ਰੂਰਤ ਹੈ ਨਾ, ਸਹਿ ਵੀ ਕਰਾ ਦੇ ਹੋਰ ਵੀ ਕਰਾ ਦੇ, ਔਰ ਇਹਨਾਂ ਜਿਹੜਾ ਪ੍ਰੋਤਸਾਹਨ ਸ਼ੁਰੂ ਸ਼ੁਰੂ ਵਿੱਚ ਦਿੱਤਾ ਥਾ ਇਹ ਜਿਹੜਾ ਅਹਾਂ ਦਾ IHBT ਪਾਲਮਪੁਰ ਹੈ,
1: ਹਾਂਜੀ,
0: ਇੱਥੋਂ ਦਾ ਇੱਕ ਪ੍ਰੋਜੈਕਟ ਥਾ, ਇਸ ਦੇ ਮਾਧਿਅਮ ਤੇ ਚਾਹੇ ਸਹਿ ਤੁਹਾਂ ਦਾ ਮੁਸਕਬਾਲਾ ਹੋਈ ਗਿਆ,
1: ਹਾਂਜੀ,
0: ਜਾਂ ਫਿਰ ਇਹ ਜੰਗਲੀ ਗੈਂਦਾ ਹੋਇਆ, ਇਸ ਪਰ ਜਿਹੜਾ ਸਹਿ ਕੰਮ ਕਰਾ ਦਿੱਤਾ, ਇਸ ਦੇ ਮਾਧਿਅਮ ਤੇ ਤਿੰਨਾਂ ਜੋ ਜਿਹੜੇ ਇੱਥੋਂ ਡਿਸਟੀਲੇਸ਼ਨ ਯੂਨਿਟ ਜਿਸ ਵਿੱਚ ਤੇਲ ਕੱਢਦੇ ਹਨ, ਸਹਿ ਮਸ਼ੀਨਾਂ ਵੀ ਤਿੰਨਾਂ ਕਿਸਾਨਾਂ ਨੂੰ ਦਿੱਤੇ ਗਈ, ਕਹਿੰਦੇ ਤਿੰਨਾਂ ਬੜਾ ਅੱਛਾ ਰਿਸਪੋਂਸ ਦਿੱਤਾ,
1: ਕਹਿੰਦੇ
0: ਹੁਣ ਵੀ ਜਿਹੜਾ ਕੁਛ ਦਿਨ ਪਹਿਲੇ ਜਿਹੜਾ ਸਹਿ ਅਹਾਂ ਦੇ ਨੌਣੀ ਵਿਸ਼ਵ ਵਿਦਿਆਲਿਆ ਨੇ ਵੀ ਤਿੰਨਾਂ 4-5 ਜਿਹੜੇ ਕਿਸਾਨ ਹਨ ਤਿੰਨਾਂ ਉਹ ਸਨਮਾਨਿਤ ਕੀਤਾ ਇਸੀ ਵਾਸਤੇ ਕਿ ਸਹਿ ਜਿਹੜਾ ਨਾ ਸਹਿ ਇਸ ਦਿਸ਼ਾ 'ਚ ਕੰਮ ਕਰਾ ਦੇ, ਤਾਂ ਕਿ ਤਿੰਨਾਂ ਉਹ ਦੇਖੀ ਕਰੇ ਹੋਰ ਵੀ ਜਿਹੜੇ ਕਿਸਾਨ ਬਾਗਵਾਨ ਸਹਿ ਅਗਾਂਹ ਆਉਣ
1: ਜੀ। ਹਾਂਜੀ, ਦੇਖਾ ਡਾਕਟਰ ਸਾਹਿਬ ਜੀ, ਅੱਜ ਜਿਹਾਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਅੱਜ ਅਗਰ ਅਹਾਂ ਕਿਸਾਨ ਚਾਹੁਣ ਤਾਂ ਸਰਕਾਰ ਕਰੇ ਵਿਭਾਗ ਦੇ ਅਧਿਕਾਰੀ ਹਰ ਕਦਮ ਪਰ ਕਿਸਾਨ ਸਾਥੀਆਂ ਸੋਗੀ ਹਨ।
0: ਬਿਲਕੁਲ ਬਿਲਕੁਲ,
1: ਅਹਾਂ ਵਿੱਚ ਇੱਕ ਜਿਹੜੀ ਸਹਿ ਲਗਨ ਹੋਣਾ ਚਾਹੀਦੀ ਕਿ ਅਹਾਂ ਵੀ ਜਿਹੜਾ ਸਹਿ ਕਿਹਾਂ ਆਪਣੀ ਪਹਿਚਾਣ ਆਪਣੇ ਇਲਾਕੇ ਵਿੱਚ ਇਸ ਕੰਮਿਓ ਕਰੀਕੇ ਬਣਾਈਏ।
0: ਹਾਂ, ਇੱਕ ਹੋਰ ਮੈਂ ਗੱਲ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ, ਕਹਿੰਦੇ ਬੜੀ ਮਹੱਤਵਪੂਰਨ ਹੈ, ਕਹਿੰਦੇ ਕਿਸਾਨ ਬਾਗਵਾਨ ਭਾਈਓ ਇਹ ਜ਼ਰੂਰ ਸੁਣਨਾ ਚਾਹੀਦੀ, ਕਹਿੰਦੇ ਇਸ ਪਰ ਧਿਆਨ ਦੇਣਾ ਚਾਹੀਦਾ ਕਿ ਹੁਣ ਜਿਹੜਾ ਹੈ ਸਹਿ ਪ੍ਰਦੇਸ਼ ਸਰਕਾਰ ਨੇ ਇੱਕ MOU ਸਾਈਨ ਕੀਤਾ ਹੈ,
1: ਅੱਛਾ,
0: ਇਹ ਕੀਤਾ ਡਾਇਵਰ ਵਾਲੇ ਨੇ
1: ਜੀ,
0: ਠੀਕ ਹੈ, ਕਹਿੰਦੇ ਇਸ ਵਿੱਚ ਤੁਹਾਡਾ ਅਹਾਂ ਦਾ ਪ੍ਰੌਦਯੋਗਿਕੀ ਵਿਭਾਗ ਜਿਹੜਾ ਸਹਿ ਵੀ ਸ਼ਾਮਿਲ ਹੈ,
1: ਹਾਂਜੀ,
0: ਜਿਹੜਾ ਫੋਰੈਸਟ ਡਿਪਾਰਟਮੈਂਟ ਹੈ, ਜੰਗਲਾਤ ਹੈ, ਸਹਿ ਵੀ ਸ਼ਾਮਿਲ ਹੈ,
1: ਹਾਂਜੀ,
0: ਵਿਸ਼ਵਵਿਦਿਆਲੇ ਜਿਹੜੇ ਨੇ ਅਹਾਂ ਦੇ ਸਹਿ ਵੀ ਸ਼ਾਮਿਲ ਹਨ, ਕਹਿੰਦੇ ਆਉਣੇ ਵਾਲੇ ਸਮੇਂ ਵਿੱਚ ਤਿੰਨਾਂ ਟਾਰਗੇਟ ਰੱਖਿਆ ਕਿ ਕਮ ਸੇ ਕਮ ਵੀ ਜਿਹੜਾ ਸਹਿ ਹਰ ਸਾਲ 1,00,000 ਪੌਦਾ ਜਿਹੜਾ ਸਹਿ ਕਿਸਾਨ ਜੋ ਫ੍ਰੀ ਆਫ ਕੋਸਟ, ਕਿਸਾਨਾਂ ਜੋ ਅਲੱਗ ਅਲੱਗ ਕਿਸਮ ਦੇ ਪੌਦੇ ਜਿਹੜੇ